0: above FM 101.
1: आइए लेते हैं कमर्शियल ब्रेक।
2: मेरे सोने पैन प्रो ते बुजुर्गो, तुहाडी मेजबान ते तुहाडी ईमेल से SMS दी तर्जमान साइमा तुहाडी खिदमत विच हाजिर है ते उम्मीद कर दिए कि तुसी मैनू उड़ीक रहे होगे क्योंकि मैं ही तुहाडे तिब्बी मसाइल हल करन वास्ते तुहाडी मुलाकात पाकिस्तान दे माया नाज तबीब हर्बल फिजिशियन प्रोफेसर सुलेमान साहब नाल करानी आ। सोने भैन भराओ, फिक्र ना करो क्योंकि हमेशा वांगू अज भी साडे स्टूडियो विच मोहतरम जनाब प्रोफेसर सुलेमान साहब तशरीफ रखते ने जिहड़े तुहानू तिब्बी रहनुमाई फराहम करनगे। लेकिन उस तो पहला कि तुहाडियां मैं ईमेल SMS दा सिलसिला शुरू करां, तुसी नोट फरमाओ साडा पता ते फोन नंबर। सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-27160 यानी 042-377-27160। मोबाइल नंबर है 03-400-414-2608 यानी 03-400-414-2608। ते साडा ईमेल एड्रेस है suleiman.dawakhana@gmail.com। जी भैन भराओ, पता तुहानू मिल गया ते हुण तुसी एक्टिव हो जाओ क्योंकि हुण मैं तुहाडी मुलाकात करानी आ यूनानी मेडिकल कॉलेज दे साबिक वाइस प्रिंसिपल पाकिस्तान तिब्बी फाउंडेशन दे चेयरमैन अवार्ड याफ्ता गोल्ड मेडलिस्ट तबीब ते हर्बल फिजिशियन प्रोफेसर जनाब सुलेमान साहब। जनाब प्रोफेसर सुलेमान साहब, असीं तुहानू प्रोग्राम दे विच जी आइआं नूं कहिंदे आ ते तुहाडा शुक्रिया अदा करने आ।
3: सहमा जी, इह ते मेरे लई खुशी दी गल ए कि तुसीं इस प्रोग्राम दे ज़रिए ਮੈਨੂੰ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਫਰਾਹਮ ਕਰ ਦਿਓ।
2: ਜੀ ਬਹੁਤ ਮਿਹਰਬਾਨੀ ਸੁਲੇਮਾਨ ਸਾਹਿਬ, ਹਮੇਸ਼ਾ ਇਸ ਤਰ੍ਹਾਂ ਅੱਜ ਵੀ ਬਹੁਤ ਜ਼ਿਆਦਾ ਈਮੇਲ ਅਤੇ SMS ਮੇਰੇ ਕੋਲ ਮੌਜੂਦ ਨੇ ਔਰ ਮੈਂ ਚਾਹੁੰਦੀ ਹਾਂ ਕਿ ਟਾਈਮ ਜ਼ਰਾ ਵੀ ਨਾ ਜ਼ਾਇਆ ਹੋਵੇ ਅਤੇ ਅਸੀਂ ਡਾਇਰੈਕਟ ਮੇਲ ਦੀ ਤਰਫ ਨਿਕਲੀਏ, ਕੀ ਕਹਿੰਦੇ ਹੋ?
3: ਜੀ ਜੀ ਬਿਲਕੁਲ ਠੀਕ।
2: ਸਾਨੂੰ ਸਭ ਤੋਂ ਪਹਿਲੇ ਜਿਹੜੀ ਮੇਲਸ ਆਈ ਹੈ ਉਹ ਆਰਿਫ ਕਯੂਮ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ ਸ਼ਾਦੀ ਤੋਂ ਪਹਿਲਾਂ ਟਾਈਫਾਇਡ ਬੁਖਾਰ ਹੋਇਆ ਸੀ, ਮੈਂ ਇਲਾਜ ਕਰਵਾਇਆ ਤਾਂ ਠੀਕ ਹੋ ਗਿਆ। ਸੁਲੇਮਾਨ ਸਾਹਿਬ, ਮੈਂ ਬਹੁਤ ਪਰੇਸ਼ਾਨ ਹਾਂ, ਮੈਂ ਤੁਹਾਨੂੰ ਰਿਪੋਰਟਸ ਕਰ ਰਿਹਾ ਹਾਂ, ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਮੇਰੀ ਬਿਮਾਰੀ ਠੀਕ ਹੋ ਸਕਦੀ ਹੈ।
3: ਔਰ ਭਾਈ, ਸਾਡਾ ਈਮਾਨ ਹੈ ਕਿ ਬਿਮਾਰੀ ਕੋਈ ਵੀ ਹੋਵੇ ਉਹਨਾਂ ਕਾਬਲੇ ਇਲਾਜ ਨਹੀਂ ਹੁੰਦੀ, ਕਿਉਂਕਿ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੁਬਾਰਕਾ ਹੈ ਕਿ ਖੁਦਾ ਨੇ ਕੋਈ ਬਿਮਾਰੀ ਐਸੀ ਨਹੀਂ ਉਤਾਰੀ ਜਿਹਦੀ ਦਵਾ ਅਤੇ ਸ਼ਿਫਾ ਨਾ ਉਤਾਰੀ ਹੋਵੇ। ਲਿਹਾਜ਼ਾ ਮੈਂ ਤਾਂ ਇਹ ਨਹੀਂ ਕਹਾਂਗਾ ਕਿ ਤੁਹਾਡੀ ਬਿਮਾਰੀ ਲਾ ਇਲਾਜ ਹੈ। ਮੇਰੇ ਮੋਹਤਰਮ ਭਾਈ, ਮੈਂ ਤੁਹਾਡੀ ਰਿਪੋਰਟਸ ਵੇਖੀਆਂ ਨੇ, ਇਹ ਕੋਈ ਪਰੇਸ਼ਾਨੀ ਵਾਲਾ ਮਸਲਾ ਨਹੀਂ, ਲਿਹਾਜ਼ਾ ਇਹਦੇ 'ਤੇ ਪੂਰੀ ਤਵੱਜੋ ਨਾਲ ਕਾਬੂ ਪਾਇਆ ਜਾ ਸਕਦਾ ਹੈ।
2: ਬਿਲਕੁਲ ਬਿਲਕੁਲ,
3: ਬਸ ਤੁਸੀਂ ਫੌਰਨ ਹੀ ਇਲਾਜ ਵੱਲ ਤਵੱਜੋ ਸ਼ੁਰੂ ਕਰਾਓ ਅਤੇ ਸੋਹਣੇ ਰੱਬ 'ਤੇ ਭਰੋਸਾ ਰੱਖੋ, ਕੁਛ ਹਫ਼ਤੇ ਇਲਾਜ ਤੋਂ ਬਾਅਦ ਤੁਹਾਡੀ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
2: ਇਨਸ਼ਾਅੱਲਾ,
3: ਅਤੇ ਸੋਹਣਾ ਰੱਬ ਤੁਹਾਨੂੰ ਇਨਸ਼ਾਅੱਲਾ ਸਾਬੇ ਔਲਾਦ ਕਰੇਗਾ।
2: ਜੀ ਇਨਸ਼ਾਅੱਲਾ ਤਾਲਾ, ਕਿਉਂ ਨਹੀਂ ਜੀ। ਮੋਹਤਰਮ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਤੁਸੀਂ ਸੁਣਿਆ, ਹੁਣ ਇਸ ਮਸ਼ਵਰੇ 'ਤੇ ਅਮਲ ਕਰਨਾ ਤੁਹਾਡੇ ਇਖਤਿਆਰ ਵਿੱਚ ਹੈ। ਸੁਲੇਮਾਨ ਸਾਹਿਬ, ਅਗਲਾ SMS ਸਾਨੂੰ ਖੁਰਾਕ ਦੁਸ਼ਮਣੀ ਅਤੇ ਮਬਨੀ ਜਿਹੜਾ ਹੈਗਾ ਉਹ ਸਾਨੂੰ ਇਫਤਖਾਰ ਭੱਟ ਸਾਹਿਬ ਨੇ ਤਹਿਰੀਰ ਕੀਤਾ ਹੈ।
3: ਜੀ ਜੀ,
2: ਲਿਖਦੇ ਨੇ ਕਿ ਮੋਹਤਰਮ ਪ੍ਰੋਫੈਸਰ ਸਾਹਿਬ, ਮੇਰਾ ਮੈਦਾ ਅਲਹਮਦੁਲਿਲਾ ਬਹੁਤ ਠੀਕ ਹੈ, ਮੈਨੂੰ ਭੁੱਖ ਬਹੁਤ ਲੱਗਦੀ ਹੈ ਅਤੇ ਖੂਬ ਖਾਣਾ ਵਾਂ, ਅਤੇ ਜੇ ਨਾ ਖਾਵਾਂ ਤਾਂ ਇੰਝ ਲੱਗਦਾ ਹੈ ਕਿ ਕਮਜ਼ੋਰੀ ਨਾਲ ਡਿੱਗ ਪਵਾਂਗਾ। ਸੁਲੇਮਾਨ ਸਾਹਿਬ, ਮਸਲਾ ਇਹ ਹੈ ਕਿ ਇੰਨਾ ਖਾਣ ਪੀਣ ਦੇ ਬਾਵਜੂਦ ਮੈਨੂੰ ਜਿਸਮ ਵਿੱਚ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਹੈ, ਲੱਤਾਂ ਅਤੇ ਮੋਢੇ ਦਰਦ ਕਰਦੇ ਨੇ ਅਤੇ ਨੀਂਦ ਪੂਰੀ ਤਰ੍ਹਾਂ ਨਹੀਂ ਆਉਂਦੀ। ਸੁਲੇਮਾਨ ਸਾਹਿਬ, ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਕਮਜ਼ੋਰੀ ਦੂਰ ਹੋ ਜਾਏ। ਜੀ
3: ਮੋਹਤਰਮ ਇਫਤਖਾਰ ਸਾਹਿਬ, ਜ਼ਿਆਦਾ ਖਾਣਾ ਸਿਹਤਮੰਦੀ ਦੀ ਅਲਾਮਤ ਨਹੀਂ ਹੁੰਦੀ, ਬਲਕਿ ਸਿਹਤਮੰਦੀ ਇਹ ਵੇ ਕਿ ਇਤਦਾਰ ਨਾਲ ਖਾਈ ਹੋਈ ਗਜ਼ਾ ਜਿਸਮ ਨੂੰ ਤਵਾਨਾ ਕਵੀ ਅਤੇ ਚੁਸਤ ਰੱਖੇ।
2: ਬੇਸ਼ੱਕ,
3: ਤੁਸੀਂ ਆਪ ਸੋਚੋ ਕਿ ਇਜ਼ਾਫੀ ਖੁਰਾਕ ਦੇ ਬਾਵਜੂਦ ਤੁਸੀਂ ਜਿਸਮ ਵਿੱਚ ਕਮਜ਼ੋਰੀ ਮਹਿਸੂਸ ਕਰ ਰਹੇ ਹੋ, ਜਿਹਦਾ ਮਤਲਬ ਇਹ ਵੇ ਕਿ ਤੁਸੀਂ ਕਿਸੇ ਹੋਰ ਬਿਮਾਰੀ ਦਾ ਸ਼ਿਕਾਰ ਹੋ। ਮੇਰੇ ਭਾਈ, ਜ਼ਿਆਦਾ ਭੁੱਖ ਲੱਗਣਾ ਮੈਦੇ ਦੀ ਸਿਹਤਮੰਦੀ ਨਹੀਂ, ਬਲਕਿ ਜ਼ਿਆਦਾ ਭੁੱਖ ਲੱਗਣਾ ਸ਼ੂਗਰ ਦੀ ਅਹਿਮ ਅਲਾਮਤ ਹੈ। ਲਿਹਾਜ਼ਾ ਤੁਸੀਂ ਖੁਰਾਕ 'ਤੇ ਤਵੱਜੋ ਛੱਡ ਕੇ ਫੌਰਨ ਹੀ ਆਪਣਾ ਸ਼ੂਗਰ ਟੈਸਟ ਕਰਾਓ। ਨਾਸ਼ਤੇ ਤੋਂ ਪਹਿਲੇ ਅਤੇ ਨਾਸ਼ਤੇ ਦੇ 2 ਘੰਟੇ ਬਾਅਦ ਵਾਲਾ ਸ਼ੂਗਰ ਟੈਸਟ ਜ਼ਰੂਰੀ ਹੈ।
2: ਜੀ
3: ਮੇਰੇ ਭਾਈ, ਤੁਸੀਂ ਪਰੇਸ਼ਾਨ ਨਹੀਂ ਹੋਣਾ, ਕਿਉਂਕਿ ਇਹ ਤੁਹਾਡੀ ਬਿਮਾਰੀ ਇਬਤਦਾਈ ਸਟੇਜ 'ਤੇ ਵੇ, ਜਿਹੜੀ ਇਨਸ਼ਾਅੱਲਾ ਚੰਦ ਦਿਨਾਂ ਦੇ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਕੰਟਰੋਲ ਹੋ ਜਾਏਗੀ। ਬਸ ਤੁਸੀਂ ਫੌਰਨ ਟੈਸਟ ਕਰਾਓ, ਰੋਜ਼ਾਨਾ 45 ਮਿੰਟ ਵਾਕ ਕਰੋ ਅਤੇ ਮਿੱਠੀ ਅਤੇ ਨਿਸ਼ਾਸਾ ਦਾ ਰਗਦਾਓ ਅਤੇ ਪਰਹੇਜ਼ ਕਰੋ। ਬਾਕੀ ਇਹਤਿਆਤੀ ਤਦਾਬੀਰ ਅਤੇ ਗਜ਼ਾਈ ਤਰਤੀਬ ਤੁਹਾਡੀ ਰਿਪੋਰਟ ਤੋਂ ਬਾਅਦ ਦੱਸਾਂਗਾ।
2: ਇਨਸ਼ਾਅੱਲਾ ਤਾਲਾ ਜੀ, ਭਾਈ ਸਾਹਿਬ ਤੁਸੀਂ ਠੀਕ ਹੋ ਜਾਓਗੇ। ਸੁਲੇਮਾਨ ਸਾਹਿਬ, ਸ਼ੋਰਟ ਬ੍ਰੇਕ ਇੱਕ ਛੋਟੀ ਜਿਹੀ ਆ ਰਹੀ ਹੈ, ਤੁਸੀਂ ਥੋੜ੍ਹਾ ਜਿਹਾ ਵੇਟ ਕਰੋ ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਆਪਣਾ ਟੈਲੀਫੋਨ ਨੰਬਰ ਅਤੇ ਐਡਰੈਸ ਲਿਖਵਾ ਦਾਂ।
3: ਠੀਕ।
2: ਸੋਹਣੇ ਭੈਣ ਭਰਾਵੋ, ਬਿਮਾਰੀ ਅਤੇ ਸਿਹਤ ਜ਼ਿੰਦਗੀ ਦੇ ਨਾਲ ਨਾਲ ਹੈ। ਅੱਲਾ ਨਾ ਕਰੇ ਜੇ ਤੁਸੀਂ ਕਿਸੇ ਬਿਮਾਰੀ ਦੀ ਵਜ੍ਹਾ ਨਾਲ ਪਰੇਸ਼ਾਨ ਹੋ ਅਤੇ ਪਰੇਸ਼ਾਨੀ ਛੱਡੋ, ਬਲਕਿ ਬਿਮਾਰੀ ਦੀ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਆਨਾਸ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 0, ਯਾਨੀ 0423772716 0, ਮੋਬਾਈਲ ਨੰਬਰ ਹੈ 0300414 2608, ਯਾਨੀ 0300414 2608, ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਪਤਾ ਤੁਸੀਂ ਨੋਟ ਫਰਮਾਇਆ ਤੇ ਹੁਣ ਮੈਂ ਪੇਸ਼ ਕਰਨੀ ਆ ਤੁਹਾਡੀ ਬਾਕੀ ਈਮੇਲਸ ਤੇ SMS। ਸੁਲੇਮਾਨ ਸਾਹਿਬ, ਅਗਲਾ ਜਿਹੜੀ ਮੇਲ ਹੈਗੀ ਉਹ ਸਾਨੂੰ ਫਾਰੂਕ ਤਨਵੀਰ ਸਾਹਿਬ ਨੇ ਤਹਿਰੀਰ ਕੀਤੀ ਹੈ।
3: ਜੀ ਜੀ,
2: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਸਾਈਕਲਿੰਗ ਦਾ ਬਹੁਤ ਸ਼ੌਕ ਹੈ ਤੇ ਮੈਂ ਇਹਦੇ ਕਈ ਮੁਕਾਬਲੇ ਵੀ ਜਿੱਤ ਚੁੱਕੀਆਂ ਵਾਂ। ਮਸਲਾ ਇਹ ਵੇ ਕਿ ਮੈਂ ਆਪਣੇ ਆਪ ਨੂੰ ਜਿਸਮਾਨੀ ਤੌਰ ਤੇ ਫਿੱਟ ਰੱਖਣ ਲਈ ਇੱਕ ਫੂਡ ਸਪਲੀਮੈਂਟ ਇਸਤੇਮਾਲ ਕੀਤਾ ਸੀ।
3: ਅੱਛਾ।
2: ਉਹਦੇ ਨਾਲ ਵਕਤੀ ਤੌਰ ਤੇ ਮੇਰੇ ਜਿਸਮ ਵਿੱਚ ਬੇਹੱਦ ਐਨਰਜੀ ਤੇ ਕੁਵਤ ਆ ਗਈ, ਲੇਕਿਨ ਇੱਕ ਮਹੀਨੇ ਦੇ ਬਾਅਦ ਮੇਰੀ ਭੁੱਖ ਖਤਮ ਹੋ ਗਈ, ਹਰ ਵੇਲੇ ਸੁਸਤੀ ਤੇ ਜਿਸਮਾਨੀ ਕਮਜ਼ੋਰੀ ਮਹਿਸੂਸ ਹੋਣ ਲੱਗ ਪਈ। ਥੋੜ੍ਹੀ ਜਿਹੀ ਪ੍ਰੈਕਟਿਸ ਤੋਂ ਬਾਅਦ ਜਿਸਮ ਥੱਕ ਜਾਂਦਾ ਸੀ, ਉਸ ਤੋਂ ਬਾਅਦ ਮੈਂ ਯੂਰਨ ਵਿੱਚ ਵੀ ਪ੍ਰੋਬਲਮ ਮਹਿਸੂਸ ਕੀਤੀ। ਸੁਲੇਮਾਨ ਸਾਹਿਬ, ਮੈਂ ਇੱਕ ਹਕੀਮ ਸਾਹਿਬ ਤੋਂ ਇਲਾਜ ਤੇ ਕਰਾਇਆ ਸੀ, ਲੇਕਿਨ ਕੋਈ ਖਾਸ ਫਾਇਦਾ ਨਹੀਂ ਹੋਇਆ, ਤੇ ਹੁਣ ਤੁਹਾਡੀ ਸ਼ੋਹਰਤ ਸੁਣ ਕੇ ਮੈਂ ਇਹ ਮੇਲ ਤਹਿਰੀਰ ਕੀਤੀ ਹੈ। ਸੁਲੇਮਾਨ ਸਾਹਿਬ, ਮੈਂ ਬਹੁਤ ਪਰੇਸ਼ਾਨ ਹਾਂ ਕਿਉਂਕਿ ਕਮਜ਼ੋਰੀ ਦੀ ਵਜ੍ਹਾ ਨਾਲ ਮੈਂ ਸਾਈਕਲਿੰਗ ਵੀ ਨਹੀਂ ਕਰ ਸਕਦਾ। ਬਰਾਏ ਕਰਮ ਕੋਈ ਚੰਗੀ ਜਿਹੀ ਦਵਾਈ ਜਿਹੜੀ ਹੈ ਨਾ ਮੇਰੇ ਵਾਸਤੇ ਪਾਰਸਲ ਕਰ ਦਿਓ।
3: ਬੇਟਾ ਜੀ, ਮੈਂ ਇਸ ਪ੍ਰੋਗਰਾਮ ਦੇ ਜ਼ਰੀਏ ਕਈ ਵਾਰੀ ਇਹ ਗੁਜ਼ਾਰਿਸ਼ ਕੀਤੀ ਹੈ ਕਿ ਮੁਆਲਜ ਦੇ ਮਸ਼ਵਰੇ ਦੇ ਬਗੈਰ ਇਹੋ ਜਿਹੀ ਕੋਈ ਚੀਜ਼ ਇਸਤੇਮਾਲ ਨਹੀਂ ਕਰਨੀ ਚਾਹੀਦੀ, ਕਿਉਂਕਿ ਅਮੂਮਨ ਇਹਦੇ ਮਨਫੀ ਅਸਰਾਤ ਜ਼ਾਹਰ ਹੁੰਦੇ ਨੇ। ਬੇਟਾ ਜੀ, ਅਲਾਮਾਤ ਦੇ ਮੁਤਾਬਿਕ ਤੁਹਾਨੂੰ ਵਰਮੇ ਜਿਗਰ ਦੀ ਪ੍ਰੋਬਲਮ ਦੇ ਨਾਲ ਨਾਲ ਯੂਰਨ ਵਿੱਚ ਗੈਰ ਤਬਈ ਅਜਾ ਦੀ ਪ੍ਰੋਬਲਮ ਵੀ ਹੈ, ਤੇ ਯਾਦ ਰੱਖੋ ਕਿ ਇਹ ਪ੍ਰੋਬਲਮ ਜਿਸਮ ਨੂੰ ਬਹੁਤ ਤੇਜ਼ੀ ਨਾਲ ਵੀਕ ਕਰਦੀ ਹੈ, ਲਿਹਾਜ਼ਾ ਇਲਾਜ ਵਿੱਚ ਗਫਲਤ ਨਹੀਂ ਕਰਨੀ ਚਾਹੀਦੀ। ਬੇਟਾ ਜੀ, ਮੈਂ ਤੁਹਾਡੇ ਲਈ ਦੋ ਕਿਸਮ ਦੀ ਦਵਾਈ ਪਾਰਸਲ ਕਰਾਈ ਹੈ, ਇੱਕ ਲੀਵਰ ਫੰਕਸ਼ਨ ਨੂੰ ਦਰੁਸਤ ਕਰੇਗੀ ਤੇ ਦੂਜੀ ਯੂਰਨ ਵਿੱਚ ਗੈਰ ਤਬਈ ਅਜਾ ਨੂੰ ਰੋਕੇਗੀ, ਜਿਹਦੇ ਬਾਅਦ ਤੁਹਾਡੇ ਦੋਨੋਂ ਮਸਲੇ ਬਿਲਕੁਲ ਠੀਕ ਹੋ ਜਾਣਗੇ ਤੇ ਇਨਸ਼ਾਅੱਲਾ ਤੁਸੀਂ ਆਪਣੇ ਜਿਸਮ ਵਿੱਚ ਇੱਕ ਹੈਰਤ ਅੰਗੇਜ਼ ਕੁਵਤ, ਤਵਾਨਾਈ ਤੇ ਚੁਸਤੀ ਮਹਿਸੂਸ ਕਰੋਗੇ।
2: ਜੀ ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੀ SMS ਦਾ ਜਵਾਬ ਸੁਣਿਆ, ਹੁਣ ਤੁਸੀਂ ਸਿਰਫ ਤੇ ਸਿਰਫ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ ਤੇ ਅਮਲ ਕਰਨਾ। ਸੁਲੇਮਾਨ ਸਾਹਿਬ, ਮੈਨੂੰ ਤੇ ਹੈਰਾਨੀ ਹੈ ਕਿ ਲੋਕ ਕਿੰਨੀ ਬਹਾਦਰੀ ਨਾਲ ਇਹੋ ਜਿਹੀ ਚੀਜ਼ ਇਸਤੇਮਾਲ ਕਰ ਲੈਂਦੇ ਨੇ ਜਿਹਦੇ ਬਾਰੇ ਇਲਮ ਹੀ ਨਹੀਂ ਕਿ ਇਹ ਸਿਹਤ ਲਈ ਚੰਗਾ ਹੈ ਜਾਂ ਬੁਰਾ।
3: ਸਹਿਮਾ ਜੀ, ਇਹ ਬਹਾਦਰੀ ਨਹੀਂ ਬਲਕਿ ਇਹ ਕੰਮ ਇਲਮੀ ਹੈ ਕਿ ਮੁਆਲਜ ਦੇ ਮਸ਼ਵਰੇ ਤੋਂ ਬਗੈਰ ਕੋਈ ਚੀਜ਼ ਇਸਤੇਮਾਲ ਕੀਤੀ ਜਾਏ।
2: ਇਹ ਕੰਮ ਅਮਲੀ ਤੇ ਬਹੁਤ ਖਤਰਨਾਕ ਚੀਜ਼ ਹੈ। ਸੁਲੇਮਾਨ ਸਾਹਿਬ, ਮੇਰਾ ਮਸ਼ਵਰਾ ਹੈ ਕਿ ਤਿੱਬੀ ਸ਼ਊਰ ਬੇਦਾਰ ਕਰਨ ਲਈ, ਕੰਮ ਇਲਮੀ ਨੂੰ ਦੂਰ ਕਰਨ ਲਈ ਤਾਲੀਮੇ ਬਾਲਗਾਂ ਦੀ ਕਲਾਸਿਸ ਸ਼ੁਰੂ ਹੋਣੀਆਂ ਚਾਹੀਦੀਆਂ। ਸੁਲੇਮਾਨ ਸਾਹਿਬ, ਅਗਲੀ SMS ਜਿਹੜੀ ਤੁਹਾਨੂੰ ਕੈਸਰ ਸ਼ੇਖ ਸਾਹਿਬ ਨੇ ਤਹਿਰੀਰ ਕੀਤੀ ਹੈ, ਲਿਖਦੇ ਨੇ ਕਿ ਜਨਾਬ ਅਲੀ, ਮੋਟਾਪਾ ਮੇਰੇ ਲਈ ਇੱਕ ਸਿਆਪਾ ਬਣ ਗਿਆ। ਲਓ ਜੀ, ਮੈਨੂੰ ਤੇ ਮੇਰੇ ਨਾਪ ਦੇ ਕੱਪੜੇ ਵੀ ਨਹੀਂ ਮਿਲਦੇ। ਸੁਲੇਮਾਨ ਸਾਹਿਬ, ਮੈਂ ਬੇਹੱਦ ਡਾਇਟਿੰਗ ਵੀ ਕੀਤੀ ਹੈ, ਜਿਹਦੇ ਨਾਲ ਇੱਕ ਮਹੀਨੇ 'ਚ 1 ਕਿਲੋ ਵਜ਼ਨ ਘੱਟ ਹੋਇਆ, ਲੇਕਿਨ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ। ਸੁਲੇਮਾਨ ਸਾਹਿਬ, ਵੈਗਨ ਜਾਂ ਰਿਕਸ਼ੇ 'ਤੇ ਬੈਠਣਾ ਬਹੁਤ ਮੁਸ਼ਕਿਲ ਹੋ ਗਿਆ, ਹਰ ਕੋਈ ਮੈਨੂੰ ਪਤਲਾ ਹੋਣ ਦੀ ਐਡਵਾਈਸ ਕਰਦਾ, ਲੇਕਿਨ ਪਤਲਾ ਹੋਣਾ ਇੱਕ ਖੁਆਬ ਲੱਗਦਾ ਹੈ। ਬਰਾਏ ਕਰਮ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ ਹੋਏਗੀ, ਅਤੇ ਮੇਰੀ ਉਮਰ 36 ਸਾਲ ਹੈ।
3: ਕੈਸਰ ਭਾਈ, ਮੋਟਾਪਾ ਤੁਹਾਡੇ ਲਈ ਨਹੀਂ ਬਲਕਿ ਹਰ ਕਿਸੇ ਲਈ ਸਿਆਪੇ ਦਾ ਬਾਇਸ ਬਣਦਾ ਹੈ, ਕਿਉਂਕਿ ਇਹ ਨਾ ਸਿਰਫ ਜਿਸਮ ਨੂੰ ਬਦਨਾਮਾ ਕਰਦਾ ਹੈ ਬਲਕਿ ਇਹਦੀ ਵਜ੍ਹਾ ਨਾਲ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਜੋੜਾਂ ਦਾ ਦਰਦ, ਵਰਮੇ ਜਿਗਰ ਤੇ ਦਿਲ ਦੀ ਬਿਮਾਰੀਆਂ ਹੋ ਜਾਂਦੀਆਂ ਨੇ। ਮੇਰੇ ਭਾਈ, ਡਾਇਟਿੰਗ ਮੋਟਾਪੇ ਦਾ ਇਲਾਜ ਨਹੀਂ, ਬਲਕਿ ਅਸਲੀ ਇਲਾਜ ਮੌਜੂਦ ਦਵਾਈ ਏ, ਜਿਹਦੇ ਨਾਲ ਮੁਨਾਸਬ ਮੌਜੂਦ ਤੇ ਮੌਜੂਦ ਖੁਰਾਕ ਦਿੱਤੀ ਜਾਂਦੀ ਏ।
2: ਬਿਲਕੁਲ,
3: ਮੈਂ ਤੁਹਾਡੇ ਲਈ ਜ਼ਰੂਰੀ ਗਜ਼ਾਈ ਅਜਾ ਤੇ ਮੁਸ਼ਤਮਲ ਖੁਰਾਕ ਤਜਵੀਜ਼ ਕੀਤੀ ਏ ਤੇ ਇੱਕ ਨਹਾਇਤ ਮੌਸਰ ਤੇ ਤਜਰਬਾ ਸ਼ੁਦਾ ਦਵਾਈ ਵੀ ਪਾਰਸਲ ਕਰਾਈ ਏ। ਤੁਸੀਂ ਬੜੀ ਪਾਬੰਦੀ ਨਾਲ ਦਵਾਈ ਤੇ ਪਰਹੇਜ਼ ਤੇ ਅਮਲ ਕਰਨਾ ਏ। ਇਸ ਦਵਾਈ ਦੇ ਨਾਲ ਨਾਲ ਚਰਬੀਲੇ ਅਜਾ ਦੀ ਅਫਜ਼ਾਇਸ਼ ਰੁਕ ਜਾਏਗੀ ਤੇ ਜਿਸਮ ਦੀ ਫਾਲਤੂ ਚਰਬੀ ਜਿਹੜੀ ਤਹਿਲੀਲ ਹੋ ਜਾਏਗੀ। ਤੇ ਕਾਬਲੇ ਜ਼ਿਕਰ ਗੱਲ ਇਹ ਵੇ ਕਿ ਵਜ਼ਨ ਘੱਟ ਹੋਣ ਦੇ ਬਾਵਜੂਦ ਨਾ ਤਾਂ ਜਿਸਮਾਨੀ ਕਮਜ਼ੋਰੀ ਹੋਵੇਗੀ ਤੇ ਨਾ ਹੀ ਕਿਸੇ ਕਿਸਮ ਦਾ ਰੀਐਕਸ਼ਨ। ਤੇ ਇਨਸ਼ਾਅੱਲਾ ਚੰਦ ਹਫ਼ਤੇ ਇਲਾਜ ਦੇ ਨਾਲ ਤੁਹਾਡਾ ਜਿਸਮ ਦੁਬਲਾ, ਪਤਲਾ, ਫੁਰਤੀਲਾ ਤੇ ਸਮਾਰਟ ਹੋ ਜਾਏਗਾ।
2: ਵਾਹ ਜੀ ਵਾਹ, ਮਾਸ਼ਾਅੱਲਾ, ਇਨਸ਼ਾਅੱਲਾ ਤਾਲਾ ਜੀ ਹੋਏਗਾ, ਕਿਉਂ ਨਹੀਂ ਹੋਏਗਾ ਜੀ। ਮੋਹਤਰਮ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਬੇਫਿਕਰ ਹੋ ਕੇ ਇਲਾਜ ਕਰਵਾਓ ਤੇ ਇਨਸ਼ਾਅੱਲਾ ਤਾਲਾ ਸਮਾਰਟ ਹੋ ਜਾਓ ਤੇ ਆਪਣੀ ਮਰਜ਼ੀ ਦੇ ਕੱਪੜੇ ਪਾਓ। ਸੁਲੇਮਾਨ ਸਾਹਿਬ, ਮੋਟਾਪੇ ਤੋਂ ਮੈਨੂੰ ਵੀ ਬਹੁਤ ਖੌਫ ਆਉਂਦਾ, ਬਲਕਿ ਮੈਂ ਤੇ ਮੋਟਾਪੇ ਦੇ ਖੌਫ ਨਾਲ ਹੀ ਕਮਜ਼ੋਰ ਹੋ ਗਈ ਹਾਂ।
3: ਬਹੁਤ ਅੱਛੀ ਗੱਲ ਹੈ ਸਹਿਮਾ ਜੀ, ਇਹ ਤਾਂ ਮੋਟਾਪੇ ਦਾ ਬੜਾ ਅੱਛਾ ਇਲਾਜ ਹੈ
2: ਜੀ। ਮਿਹਰਬਾਨੀ ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਮਿਸਿਸ ਤਾਰਿਕ ਸਾਹਿਬਾ ਨੇ ਤਹਿਰੀਰ ਕੀਤੀ ਹੈ। ਲਿਖਦੀਆਂ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 24 ਸਾਲ ਹੈ, ਮਸਲਾ ਇਹ ਵੇ ਕਿ ਮੇਰੀ ਸਕਿਨ ਬਹੁਤ ਜ਼ਿਆਦਾ ਡਰਾਈ ਹੈ, ਫੇਸ ਤੇ ਖੁਸ਼ਕੀ ਨਜ਼ਰ ਆਉਂਦੀ ਹੈ ਤੇ ਸਕਿਨ ਬਹੁਤ ਖੁਰਦਰੀ, ਰਫ ਤੇ ਹਾਰਡ ਹੈ। ਮੈਂ ਰੋਜ਼ਾਨਾ ਬਲਾਈ ਵੀ ਇਸਤੇਮਾਲ ਕਰਨੀ ਆ ਲੇਕਿਨ ਕੋਈ ਖਾਸ ਫਾਇਦਾ ਨਹੀਂ ਹੋਇਆ, ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਮੈਂ ਹੁਸਨ ਦੇ ਮਾਮਲੇ 'ਚ ਕੋਈ ਕੰਪਰੋਮਾਈਜ਼ ਨਹੀਂ ਕਰਾਂਗੀ, ਬਸ ਖਿਆਲ ਕਰੋ, ਖਿਆਲ ਕਰੋ।
3: ਅੱਛਾ, ਮੇਰੀ ਬੇਟੀ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਗੱਲ ਕਹਿ ਰਿਹਾ ਕਿ ਜਦੋਂ ਜਿਸਮ ਦੇ ਅੰਦਰ ਖਿਲੇ ਤੇ ਸੁਦਾ ਦੀ ਅਫਜ਼ਾਇਸ਼ ਜ਼ਿਆਦਾ ਹੋ ਜਾਏ ਤੇ ਉਹਦੇ ਮਨਫੀ ਅਸਰਾਤ ਸਕਿਨ ਤੇ ਜ਼ਾਹਿਰ ਹੁੰਦੇ ਨੇ ਤੇ ਸਕਿਨ ਬਿਲਕੁਲ ਰੁੱਖੀ ਤੇ ਡਰਾਈ ਨਜ਼ਰ ਆਉਂਦੀ ਹੈ, ਇਸ ਹਾਲਤ 'ਚ ਕੋਈ ਵੀ ਕਰੀਮ, ਬਲਾਈ ਵਗੈਰਾ ਇਸਤੇਮਾਲ ਕਰੋ, ਕੋਈ ਫਾਇਦਾ ਨਹੀਂ ਹੁੰਦਾ।
2: ਬਿਲਕੁਲ,
3: ਕਿਉਂਕਿ ਇਹ ਬਿਮਾਰੀ ਸਕਿਨ ਦੇ ਉੱਤੇ ਨਹੀਂ ਬਲਕਿ ਜਿਸਮ ਦੇ ਅੰਦਰ ਮੌਜੂਦ ਹੈ। ਮੇਰੀ ਬੇਟੀ, ਤੁਸੀਂ ਦੁੱਧ, ਦਹੀਂ, ਗੋਸ਼ਤ, ਅੰਡੇ ਜ਼ਿਆਦਾ ਇਸਤੇਮਾਲ ਕਰੋ ਤੇ ਦੂਸਰੇ ਨੰਬਰ 'ਤੇ ਫਲ ਅਤੇ ਸਬਜ਼ੀਆਂ। ਦਿਨ 'ਚ 3 ਵਾਰੀ ਕਿਸੇ ਅੱਛੇ ਸਾਬਣ ਨਾਲ ਆਪਣਾ ਚਿਹਰਾ ਵਾਸ਼ ਕਰੋ, ਕਾਸਮੈਟਿਕ ਦਾ ਜ਼ਿਆਦਾ ਇਸਤੇਮਾਲ ਛੱਡ ਦਿਓ ਅਤੇ ਦਿਨ ਦੇ ਕਿਸੇ ਹਿੱਸੇ 'ਚ ਕਮ ਅਜ਼ ਕਮ 30 ਤੋਂ 40 ਮਿੰਟ ਤੇਜ਼ ਵਾਕ ਕਰੋ। ਬੇਟੀ ਜੀ, ਮੈਂ ਤੁਹਾਡੇ ਲਈ ਇੱਕ ਬਹੁਤ ਹੀ ਮੌਸਰ ਅਤੇ ਆਪਣਾ ਮਾਮੂਲੇ ਮਤਮ ਨੁਸਖਾ ਤਰਤੀਬ ਦਿੱਤਾ ਹੈ ਜਿਹਦੇ ਨਾਲ ਖਿਲ ਅਤੇ ਸੁਦਾ ਦੀ ਗੈਰ ਤਬਈ ਅਫਜ਼ਾਇਸ਼ ਰੁਕ ਜਾਏਗੀ, ਤਾਜ਼ਾ ਖੂਨ ਦੀ ਅਫਜ਼ਾਇਸ਼ ਹੋਵੇਗੀ, ਜਿਗਰ ਅਤੇ ਮੇਦੇ ਦਾ ਨਿਜ਼ਾਮ ਦਰੁਸਤ ਹੋ ਜਾਏਗਾ ਅਤੇ ਇਨਸ਼ਾਅੱਲਾ ਹੌਲੀ ਹੌਲੀ ਤੁਹਾਡੀ ਸਕਿਨ ਨਰਮ, ਮੁਲਾਇਮ ਅਤੇ ਸ਼ਗੁਫਤਾ ਹੋ ਜਾਏਗੀ
2: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭੈਣ ਜੀ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਜ਼ਰੂਰ ਕਰਨਾ। ਮੈਂ ਤੁਹਾਨੂੰ ਯਕੀਨ ਦਵਾਉਂਦੀ ਹਾਂ ਕਿ ਅੱਲਾ ਦੇ ਫਜ਼ਲ ਓ ਕਰਮ ਨਾਲ ਤੁਹਾਡੀ ਇਹ ਪ੍ਰੋਬਲਮ ਇਨਸ਼ਾਅੱਲਾ ਤਾਲਾ ਬਿਲਕੁਲ ਠੀਕ ਹੋ ਜਾਏਗੀ। ਸੁਲੇਮਾਨ ਸਾਹਿਬ, ਮੇਲਸ ਵੀ ਬਾਕੀ ਨੇ, SMS ਵੀ ਬਾਕੀ ਨੇ, ਲੇਕਿਨ ਮੈਂ ਕੀ ਕਰਾਂ, ਪ੍ਰੋਡਿਊਸਰ ਸਾਹਿਬ ਬਾਰ ਬਾਰ ਇਸ਼ਾਰਾ ਕਰ ਰਹੇ ਨੇ ਕਿ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਤਿੱਬੀ, ਸਮਾਜੀ ਅਤੇ ਅਦਬੀ ਸਰਗਰਮੀਆਂ ਨੂੰ ਤਰਕ ਕਰਕੇ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ। ਤੁਹਾਡਾ ਬੇਹੱਦ ਸ਼ੁਕਰੀਆ ਅਤੇ ਮਿਹਰਬਾਨੀ।
3: ਸਹਿਮਾ ਜੀ, ਤੁਹਾਡਾ ਵੀ, ਸੋਹਣੇ ਭੈਣ ਭਰਾਵਾਂ ਦਾ, ਸਾਰੇ ਸੁਣਨ ਵਾਲਿਆਂ ਦਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
2: ਜੀ। ਬੜੀ ਇਨਾਇਤ। ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਖਿਆਲ ਰੱਖੋ ਅਤੇ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਤਿੱਬੀ ਮਸਲਾ ਦਰਪੇਸ਼ ਹੈ ਤਾਂ ਪਾਕਿਸਤਾਨ ਦੇ ਮਾਇਆਨਾਸ ਤਬੀਬ, ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਪਿਆਰੇ ਸੁਣਨ ਵਾਲਿਓ, ਇਸ ਦੁਆ ਦੇ ਨਾਲ ਕਿ ਅੱਲਾਹ ਤਾਲਾ ਤੁਹਾਨੂੰ ਆਪਣੀ ਅਮਾਨ 'ਚ ਰੱਖੇ, ਆਪਣੀ ਮੇਜ਼ਬਾਨ ਸਾਹਿਬਾਂ ਨੂੰ ਇਜਾਜ਼ਤ ਦਿਓ, ਰੱਬ ਰਾਖਾ।
4: There's music and then there's magic.
0: One Above FM 101.